ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਾਉਂਦਾ ਪੰਜਾਬ ਦੇ ਵਿੱਚ, ਮੈਂ ਹਰਜੀਤ ਸਾੜਾ ਅਤੇ ਤੁਸੀਂ ਇਸ ਵਕਤ ਤੋਂ ਰੇਡੀਓ 4EB 98.1 FM ਕੈਂਗਰੂ ਪੈਂਡ ਮਿਸ ਆਸਟ੍ਰੇਲੀਆ ਤੋਂ ਹਰ ਸ਼ਨੀਵਾਰ ਤੁਹਾਡੇ ਸਨਮੁਖ ਕੀਤਾ ਜਾਂਦਾ ਲਾਈਵ ਪ੍ਰੋਗਰਾਮ ਗਾਉਂਦਾ ਪੰਜਾਬ ਸੁਣ ਸਕਦੇ ਹੋ ਤੁਸੀਂ, ਲਾਈਵ ਐਪ ਦੇ ਉੱਪਰ ਵੀ ਸੁਣ ਸਕਦੇ ਹੋ www.4ov.org.au ਦੇ ਉੱਪਰ। ਅਤੇ ਜੇ ਤੁਸੀਂ ਸਾਡੇ ਨਾਲ ਫੋਨ ਦੇ ਉੱਪਰ ਰਾਬਤਾ ਬਣਾਉਣਾ ਚਾਹੁੰਦੇ ਹੋ, ਵਿਦੇਸ਼ਾਂ ਤੋਂ ਵੀ ਤੁਸੀਂ ਸੁਣਦੇ ਹੋ, ਧੰਨਵਾਦ ਤੁਹਾਡਾ। 0061 7 3 2 4 0 8 6 8 6 32 40 86 86 ਅਤੇ ਮੇਰਾ ਸ਼ਿਕਾਇਤਾਂ ਨੰਬਰ ਵੀ ਲੈਂਦੇ ਚਲੋ ਜੀ, 0402 50 33 40 0402 50 33 40। ਇੱਕ ਘੰਟੇ ਦੀ ਪੰਜਾਬੀ ਪਟਾਰੀ ਹੈ ਜੀ, ਜਿੱਥੇ ਜਿੱਥੇ ਵੀ ਤੁਹਾਡਾ ਰੇਡੀਓ ਦੇ ਉੱਪਰ ਹੱਥ ਲੱਗ ਰਿਹਾ ਹੈ ਜਾਂ ਘਰਾਂ 'ਚ ਬੈਠੇ ਹੋ ਜਾਂ ਗੱਡੀਆਂ 'ਚ ਬੈਠੇ ਹੋ, ਟਿਊਨ ਜ਼ਰੂਰ ਕਰਦੇ ਚੱਲਣਾ ਕਿਉਂਕਿ ਪ੍ਰੋਗਰਾਮ ਬੜਾ ਮਜ਼ੇਦਾਰ ਹੋਣ ਜਾ ਰਿਹਾ। ਦੋ ਨਹੀਂ ਤਿੰਨ ਪ੍ਰਾਹੁਣੇ ਬੈਠੇ ਨੇ ਸਾਡੇ ਕੋਲ। ਇੱਕ ਤਾਂ ਅਸੀਂ, ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖ ਚੁੱਕੇ ਹੋਵੋਗੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜੇ ਆਪਾਂ ਵਿਦੇਸ਼ੀ ਭਾਈਚਾਰੇ ਦੀ ਗੱਲ ਕਰੀਏ ਤਾਂ ਤਿੰਨ ਕੁ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਦਿਮਾਗ ਦੇ ਵਿੱਚ ਨਾ ਤਰਥੱਲੀ ਮਚਾਈ ਰੱਖਦੀਆਂ। ਇੱਕ ਤਾਂ ਸਾਨੂੰ ਚਾਹੀਦੀਆਂ ਨੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ, ਉੱਥੇ ਸਾਡਾ ਸਾਹ ਸੁੱਕ ਜਾਂਦਾ ਆ ਕਿਉਂਕਿ ਅਸੀਂ ਪੱਕੇ ਪੁੱਕੇ ਹੋਣਾ ਹੁੰਦਾ, ਪੀਆਰਾਂ ਪੂਰਾ ਲਾਉਣੇ ਹੁੰਦੇ, ਜਗਾੜ ਲਾਉਣੇ ਹੁੰਦੇ ਆ। ਦੂਸਰਾ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਘਰਾਂ ਦੀ, ਘਰ ਲੈਣੇ ਨੇ, ਘਰ ਵੇਚਣੇ ਨੇ ਅਤੇ ਘਰ ਖਰੀਦਣੇ ਨੇ, ਫੰਡ ਮਨਾਉਣੇ ਨੇ, ਪਤਾ ਨਹੀਂ ਇਹੋ ਜਿਹਾ ਕੀ ਕੁਛ ਹੁੰਦਾ ਕਿ ਅਸੀਂ ਕਾਫੀ ਦਰਾਂ 'ਚ ਧੱਕੇ ਖਾਂਦੇ ਹਾਂ ਅਤੇ ਸਾਡੀ ਸੰਤੁਸ਼ਟੀ ਨਹੀਂ ਹੁੰਦੀ। ਇਸ ਸਮੱਸਿਆ ਦਾ ਅਸੀਂ ਸਮਾਧਾਨ ਲੱਭਿਆ। ਸਾਡੇ ਨਾਲ ਹਰ ਪ੍ਰੋਗਰਾਮ ਦੇ ਵਿੱਚ ਬ੍ਰਿਸਬਨ ਤੋਂ ਰਾਜ ਸਿੰਘ ਹੁਣੀ ਸਾਡੇ ਨਾਲ ਰਾਬਤਾ ਬਣਾਉਣਗੇ। ਅੱਜ ਉਹ ਖੁਦ ਸਟੂਡੀਓ ਦੇ ਵਿੱਚ ਆਏ ਨੇ, ਧੰਨਵਾਦ ਉਹਨਾਂ ਦਾ, ਜਿਹੜੇ ਕਿ ਤੁਹਾਡੇ ਨਾਲ ਪ੍ਰੋਪਰਟੀ ਦੇ ਨਾਲ ਜੋ ਵੀ ਲੀਗਲ ਸਰਵਿਸਿਜ਼ ਹੋਣਗੀਆਂ ਉਹ ਸਾਰੀਆਂ ਪੇਚੀਦਗੀਆਂ ਤੁਹਾਡੇ ਨਾਲ ਇੱਕ ਇੱਕ ਕਰਕੇ ਉਹ ਸਾਂਝੀਆਂ ਕਰਨਗੇ। ਤੁਸੀਂ ਵੀ ਆਪਣੇ ਸਵਾਲ ਇਹਨਾਂ ਨੰਬਰਾਂ ਦੇ ਉੱਪਰ ਭੇਜ ਦਿਓ, ਥੋੜ੍ਹੇ ਚਿਰ ਬਾਅਦ ਮੈਂ ਤੁਹਾਡੇ ਨੰਬਰ ਵੀ ਸਰਮੌਕਾ ਦਾ ਚੱਲਾਂਗਾ। ਸੋ ਦੂਸਰਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕੋਈ ਸਾਡੇ ਵਤਨਾਂ ਤੋਂ ਕੋਈ ਆਉਂਦਾ ਤਾਂ ਅਸੀਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਲੈ ਕੇ ਆਈਏ, ਚਾਹੇ ਉਹਨਾਂ ਨੇ ਇੱਥੇ ਹਫ਼ਤਾ ਲਗਾਇਆ ਅਤੇ ਚਾਹੇ ਉਹਨਾਂ ਨੇ ਦੋ ਦਿਨ ਲਗਾਇਆ, ਅਤੇ ਪੁੱਛੀਏ ਕਿ ਤੁਹਾਨੂੰ ਕਿਹੋ ਜਿਹਾ ਮਾਹੌਲ ਲੱਗਿਆ, ਕੀ ਸੁਨੇਹਾ ਲੈ ਕੇ ਜਾਓਗੇ, ਅਤੇ ਤੁਸੀਂ ਬੱਚਿਆਂ ਨੂੰ ਇੱਥੇ ਪੜ੍ਹਨ ਵਗੈਰਾ ਭੇਜਿਆ ਜਾਂ ਕੁਛ ਵੀ ਉਹ ਕਰਨ ਆਏ ਨੇ, ਕਿਉਂ ਭੇਜੇ ਨੇ। ਸੋ ਇੱਦਾਂ ਦੇ ਮਜ਼ੇਦਾਰ ਆਪਾਂ ਸਵਾਲ ਵੀ ਉਹਨਾਂ ਨਾਲ ਕਰਾਂਗੇ ਅਤੇ ਜਾਣਾਂਗੇ ਕਿ ਉਹਨਾਂ ਦੇ ਦਿਲ ਦੇ ਵਲਵਲੇ ਕੀ ਨੇ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਪ੍ਰਾਹੁਣਿਆਂ ਨੂੰ ਤੁਹਾਡੇ ਸਰਮੋ ਕਰਾਂ, ਧੰਨਵਾਦ ਤੁਹਾਡਾ। ਤੁਸੀਂ ਰੇਡੀਓ ਦੀ ਘੁੱਗੀ ਨੱਪੀ, ਰੇਡੀਓ 4EB 98.1 FM ਕੈਂਗਰੂ ਪਿੰਡ ਬਿਸਮ ਆਸਟ੍ਰੇਲੀਆ, ਮੈਂ ਹਰਜੀਤ ਸਾੜਾ, ਅਤੇ ਲੈ ਕੇ ਚੱਲਦੇ ਹਾਂ ਇੱਕ ਚੱਕਵੇਂ ਜਿਹੇ ਗੀਤ ਦੇ ਨਾਲ, ਉਹ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਚਲੋ ਚੱਕਵੇਂ ਜਿਹੇ ਗੀਤ ਤੋਂ ਪਹਿਲਾਂ ਪਹਿਲਾਂ ਇੱਕ ਮੈਂ ਸੁਨੇਹਾ ਜ਼ਰੂਰ ਦਿੰਦਾ ਚੱਲਾਂ। ਦੇਖੋ ਕਹਿੰਦੇ ਜੀ ਸਮਾਂ ਬੜਾ ਤੇਜ਼ ਚੱਲਣ ਡਿਆ ਆ ਜੀ, ਮਟੀਰੀਅਲਿਸਟਿਕ ਦਿਮਾਗ ਹੋ ਗਿਆ ਆ, ਅਤੇ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਨਾ, ਦੋਨੇ ਮੁੰਡੇ ਕੁੜੀਆਂ ਵਿੱਚ ਹੀ ਆਉਂਦੇ ਨੇ, ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਤਾਂ ਹੁਣ ਪੜ੍ਹੇ ਲਿਖੇ ਹਾਂ, ਸਾਡੇ ਘਰ ਦੇ ਨੇ ਖਰੇ 8ਵੀਆਂ 10ਵੀਆਂ ਕੀਤੀਆਂ ਸੀਗੀਆਂ, ਇਹਨਾਂ ਨੂੰ ਅੱਜ ਦੇ ਜਿਹੜਾ ਨਾ ਯੁੱਗ ਅੱਜ ਦਾ ਜਿਹੜਾ ਸਮਾਜ ਹੈ ਉਹਨਾਂ ਦੇ ਨਾਲ ਬਾਹਲਾ ਨਹੀਂ ਮੈਚ ਕਰਨਾ ਆਉਂਦਾ ਹੈਗਾ। ਅਤੇ ਕਈ ਵਾਰ ਨਾ ਫਿਰ ਆਪਣੇ ਇਹ ਪੇਰੈਂਟਸ ਨੂੰ ਵੀ ਇੱਕ ਤਰੀਕੇ ਨਾਲ ਨਾ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਤੁਸੀਂ ਸਾਡੀ ਸੁਣੋ, ਐਂ ਸੁਣੋ, ਐਂ ਸੁਣੋ। ਸੋ ਇੱਦਾਂ ਦੇ ਜਿਹੜੇ ਦਿਮਾਗ, ਮੈਂ ਉਹਨਾਂ ਨੂੰ ਦੱਸਾਂ, ਬੇਸ਼ੱਕ ਦੀ ਤੁਸੀਂ ਹੁਣ ਨਵੇਂ ਜ਼ਮਾਨੇ ਦੇ ਨੌਜਵਾਨ ਬਣ ਗਏ ਆ, ਪਰ ਜਿਹੜੇ ਤਜ਼ਰਬੇ ਜਿਹੜੇ ਕਹਿ ਲਓ ਕਿ ਸਮਿਆਂ ਦੇ ਵਿੱਚ ਉਹ ਨਿਕਲ ਕੇ ਆਏ ਨੇ ਨਾ, ਉਹਨਾਂ ਦੇ ਤਜ਼ਰਬਿਆਂ ਨੂੰ ਜ਼ਰੂਰ ਉਹਨਾਂ ਕੋਲ ਸੁਣਦੇ ਜਾਇਆ ਕਰੋ, ਬਾਕੀ ਆਪਣੀ ਸਮਝ ਤੁਸੀਂ ਪਾਉਂਦੇ ਜਾਓ ਤਾਂ ਸੁਣਦਾ ਸਾਗਾ ਹੋ ਜਾਂਦਾ ਆ। ਲਓ ਫੇ ਇੱਕ ਮਿਕਸ ਜਿਹਾ ਗਾਣਾ ਲੈ ਕੇ ਚੱਲਦੇ ਹਾਂ, ਸੁਨੇਹਾ ਚੰਗਾ ਲੱਗਾ ਤਾਂ ਇੱਕ ਵਾਰ ਆਪ ਹੀ ਤਾੜੀ ਮਾਰ ਦਿਓ, ਅਤੇ ਆਹ ਚੱਕੋ ਜੀ ਇਹ ਸ਼ਰੀਨ ਨੂੰ ਮੈਂ ਮਲਕੀਤ ਸਿੰਘ ਦੇ ਨਾਲ ਮਿਕਸ ਕੀਤਾ, ਜਰਾ ਸੁਣ ਕੇ ਦੇਖਿਓ ਯਾਰਾ।

0: ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਾਉਂਦਾ ਪੰਜਾਬ ਦੇ ਵਿੱਚ। ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਇੱਕ ਦੋ ਮੈਸੇਜ ਵੀ ਆਏ ਨੇ ਵੀਰਿਓ, ਤੁਹਾਡੇ ਮੈਸੇਜ ਤੋਂ ਮੈਂ ਥੋੜ੍ਹੇ ਚਿਰ ਬਾਅਦ ਦੇਖਦਾ ਜੀ। ਐਤਕੀ ਪ੍ਰੋਗਰਾਮ ਥੋੜ੍ਹਾ ਟਾਈਟ ਹੈ, ਪਰ ਤੁਹਾਡੇ ਜੋ ਵੀ ਪਸੰਦੀਦਾ ਗੀਤ ਨੇ ਉਹ ਮੈਂ ਜ਼ਰੂਰ ਤੁਹਾਡੇ ਸਰ ਮੌਕਾ 'ਤੇ ਚੱਲਾਂਗਾ। ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਦੇ ਹੋ ਮਾਮੂਲੀ ਪੰਜਾਬੀ ਦੇ ਲਈ, ਸੋ ਸ਼ੁਕਰੀਆ ਤੁਹਾਡੇ ਸਮੇਂ ਦਾ। ਲਓ ਜੀ, ਆਪਾਂ ਗੱਲਬਾਤ ਕਰਦੇ ਹਾਂ ਉਸ ਕਹਿ ਲਓ ਕਿ ਭਖੇ ਹੋਏ ਮਸਲੇ ਜਿਹੜੇ ਸਾਡੇ ਜ਼ਿਹਨ 'ਚ ਰਹਿੰਦੇ ਨੇ, ਉਹਦੇ ਵਿੱਚ ਹੈਗਾ ਜੀ ਪ੍ਰੋਪਰਟੀ ਦਾ ਮਸਲਾ। ਅਸੀਂ ਆਪਣੇ ਵਤਨ ਛੱਡ ਕੇ ਆਉਂਦੇ ਹਾਂ, ਪਹਿਲਾਂ ਤਾਂ ਚਿੰਤਾ ਇਹ ਹੁੰਦੀ ਹੈ ਕਿ ਸਾਡੇ ਚਲੋ ਇਹ ਪੜ੍ਹਾਈਆਂ ਪੜੂਈਆਂ ਪੂਰੀਆਂ ਹੋ ਜਾਣ। ਜਦੋਂ ਪੜ੍ਹਾਈਆਂ ਪੂਰੀਆਂ ਹੋਣੀਆਂ ਉਦੋਂ ਐਂ ਲੱਗਦਾ ਕਿ ਲਓ ਜੀ ਮੇਲਾ ਜਿੱਤ ਲਿਆ, ਰਨ ਜਿੱਤ ਲਿਆ, ਪਰ ਅਸਲ 'ਚ ਜਿਹੜੀਆਂ ਅੱਗੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਣਾ, ਮੈਂ ਦੁਸ਼ਵਾਰੀਆਂ ਕਹੂੰਗਾ ਕਿਉਂਕਿ ਗਾਈਡੈਂਸ ਨਹੀਂ ਕਈ ਵਾਰ ਪ੍ਰੋਪਰ ਮਿਲਦੀ ਹੁੰਦੀ, ਅਤੇ ਉਹ ਫਿਰ ਐਗਜ਼ਾਮੀਨੇਸ਼ਨ ਹੁੰਦਾ ਹੈ ਨਵੇਂ ਸਿਰੇ ਤੋਂ, ਅਤੇ ਪਰਿਵਾਰ ਵੱਸਦੇ ਨੇ। ਚਲੋ ਖੈਰ, ਸਾਡੇ ਲਈ ਸਮਾਂ ਅੱਜ ਤੋਂ ਸ਼ੁਰੂਆਤ ਕੀਤੀ ਹੈ ਰਾਜ ਜੀ ਨੇ। ਰਾਜ ਜੀ, ਸਭ ਤੋਂ ਪਹਿਲਾਂ ਤੁਹਾਡੇ ਸਮੇਂ ਦਾ ਧੰਨਵਾਦ, ਸ਼ੁਕਰੀਆ ਤੁਸੀਂ ਆਏ ਬਾਹੇ, ਤੁਸੀਂ ਹੈਗੇ। ਹਾਂਜੀ, ਪਹਿਲਾਂ ਮੈਂ ਆਪਣੇ ਸਰੋਤਰ ਨੇ ਦੱਸਦਾ ਕਿ ਮੈਨੂੰ ਇਹਨਾਂ ਦੇ ਨਾਲ ਨਾ ਹਿੰਦੀ 'ਚ ਗੱਲ ਕਰਨੀ ਪੈਣੀ ਆ। ਠੀਕ ਹੈ ਰਾਜ ਜੀ, ਆਪਕਾ ਸਵਾਗਤ ਹੈ। ਸੋ ਆਪ ਵੈਸੇ ਤੋਂ ਸ਼ਲੇਡੇ ਹੋਤੇ, ਸ਼ਲੇਡਾ ਸਮਝਦੇ ਹੋ ਨਾ ਕਿਉਂ ਕੌਣ ਹੋਤਾ ਹੈ?
1: ਨਹੀਂ,
0: ਸ਼ਲੇਡਾ ਵੋ ਹੋਤਾ ਹੈ ਜੋ ਗਾਓਂ ਸੇ ਆਤੇ ਨਾ, ਉਨਕੋ ਪਤਾ ਹੈ ਕਿ ਵੋ ਕਭੀ ਕਭੀ ਦਿਖਤਾ ਹੈ।
1: ਅੱਛਾ,
0: ਤੋ ਜਬ ਵੀ ਦੇਖਤਾ ਨਾ ਵੋ ਆਪਕੋ ਬਸ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਸੋ ਆਪਕਾ ਵੈਲਕਮ ਹੈ ਜੀ।
1: ਸ਼ੁਕਰੀਆ ਹਰਜੀਤ ਜੀ, ਮੁਝੇ ਯਹਾਂ ਪੇ ਨਿਮੰਤ੍ਰਿਤ ਕਰਨੇ ਕੇ ਲੀਏ, ਮੁਝੇ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਯਹਾਂ ਪੇ ਹੂੰ, ਤੋ ਸ਼ੁਕਰੀਆ
0: ਜੀ। ਅਭੀ ਆਪ ਹੋ ਕਬ ਉਠਾ ਦੇਂਗੇ ਜੇ ਪਤਾ ਨਹੀਂ ਚੱਲੇਗਾ ਆਪਕੋ ਜੀ। ਜਦੋਂ ਮੈਂ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਕਰਾਂਗਾ ਉਦੋਂ ਫਿਰ ਥੋੜ੍ਹੀ ਪੰਜਾਬੀ ਪਾ ਦਿਆ ਕਰਾਂਗਾ। ਰਾਜ ਜੀ ਨੇ ਆਪਣੇ ਕੋਲ ਟਵਾਂਗ ਦੇ ਵਿੱਚ ਹੀ ਰਹਿੰਦੇ ਨੇ, ਪ੍ਰੋਪਰਟੀ ਦੇ ਨਾਲ ਸੰਬੰਧਿਤ ਤੁਹਾਨੂੰ ਐਜ਼ ਏ ਸੋਲਿਸਟਰ ਇਹਨਾਂ ਕੋਲ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਪ੍ਰੋਪਰਟੀ ਕਾਨੂੰਨ ਕੀ ਆ, ਘਰਾਂ ਦੀ ਖਰੀਦੋ ਫਰੋਖਤ ਕੀ ਆ, ਕਮਰਸ਼ੀਅਲ ਲੀਜ਼ਿੰਗ ਕੀ ਆ, ਪ੍ਰੋਪਰਟੀ ਡਿਵੈਲਪਮੈਂਟ ਕੀ ਆ, ਇਹਦੀ ਕੋਈ ਵੀ ਕਾਨੂੰਨੀ ਸਲਾਹ ਆ, ਅਸੀਂ ਕੋਸ਼ਿਸ਼ ਕਰਾਂਗੇ ਹਰੇਕ ਪ੍ਰੋਗਰਾਮ ਦੇ ਵਿੱਚ 15-20 ਮਿੰਟ ਇਹਨਾਂ ਨਾਲ ਗੱਲਬਾਤ ਕਰੀਏ, ਅਤੇ ਤੁਹਾਨੂੰ ਇਹਦੇ ਨਾਲ ਜੋ ਵੀ ਸਵਾਲਾਤ ਹੋਣਗੇ, ਸਾਡੀ ਕੋਸ਼ਿਸ਼ ਕਿ ਤੁਹਾਡੇ ਸਵਾਲਾਤ ਇਹਨਾਂ ਦੇ ਸਨਮੁੱਖ ਹੋਣ। ਸੋ ਸ਼ੁਰੂਆਤ ਕਰਦੇ ਹਾਂ ਜੀ। ਰਾਜ ਜੀ, ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ, ਮੈਨੂੰ ਜਿੰਨਾ ਮੁਝੇ ਜਿਤਨਾ ਕੁ ਪਤਾ ਚਲਾ ਹੈ, ਆਪ ਇਸ ਪ੍ਰੋਫੈਸ਼ਨ ਮੇਂ ਪਹਿਲੇ ਨਹੀਂ ਥੇ।
1: देखिए, मैं यहाँ पे आया था 2008 में
0: जी,
1: मास्टर ऑफ बायोटेक्नोलॉजी करने यूनिवर्सिटी ऑफ न्यू साउथ वेल्स से
0: जी।
1: उसके बाद फिर 2011 में मुझे जॉब मिला एज अ साइंटिस्ट व्हेन जब मैं ब्रिस्बेन क्वींसलैंड में मूव किया
0: जी।
1: उसके बाद फिर मैं काफी साल मैंने काम किया, 4-5 साल काम किया। उसके बाद फिर मुझे लगा कि शायद मैं लोगों की और मदद करना चाहता हूँ, तो मुझे 7 साल काम किया। उसके बाद फिर मुझे लगा कि शायद मैं लोगों की और मदद करना चाहता हूँ, तो मुझे